ਭਾਰਤੀ ਸੰਗੀਤ ਦੇ ਅਪ੍ਰਚਲਿਤ ਰਾਗਾਂ ਵਿੱਚ ਗਣਨਾ ਕੀਤੀ ਜਾਂਦੀ ਹੈ। ਇਹ ਬੜਾ ਪੁਰਾਣਾ ਅਤੇ ਮਧੁਰ ਪ੍ਰਕਾਰ ਹੈ। ਸਾਰੇ ਭਗਤਾਂ ਦੀਆਂ ਆਰਤੀਆਂ ਇਸੇ ਰਾਗ ਵਿੱਚ ਹਨ। ਸਾਰੇ ਬ੍ਰਹਿਮੰਡ ਦੀ ਆਰਤੀ ਉਤਾਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਗਗਨ ਮਹਿਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ, ਜਨਕ ਮੋਤੀ, ਇਹ ਵੀ ਇਸੇ ਰਾਗ ਵਿੱਚ ਗਾਵਿਆ ਹੈ। ਰਸਮੀ ਕਰਮਕਾਂਡਾਂ ਨੂੰ ਛੱਡ ਜਾਪੀ ਦੇ ਰਾਮ ਚ ਨਾਵੰਗ, ਤਾਂ ਹੀ ਧਨਾਸਰੀ ਗਾਉਣ ਵਾਲਾ ਧਨਵੰਤ ਹੋਵੇਗਾ। ਧਨਾਸਰੀ ਧਨਵੰਤੀ ਜਾਣੀਏ ਭਾਈ, ਜੇ ਸਤਿਗੁਰ ਕੀ ਕਾਰ ਕਮਾਏ। ਧਨਾਸਰੀ ਦੇ ਸਰੂਪ ਨੂੰ ਪ੍ਰਗਟਾਉਣ ਲਈ ਇਸ ਵਿੱਚ ਗੰਧਾਰ ਅਤੇ ਨਿਸ਼ਾਦ ਕੋਮਲ ਅਤੇ ਬਾਕੀ ਸ਼ੁੱਧ ਸੁਰ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬਾਦੀ ਸੁਰ ਪੰਚਮ ਅਤੇ ਸਮਾਧੀ ਸ਼ਰਜ ਹੈ। ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਦੋ ਸ਼ਬਦ ਦਾ ਗਾਇਨ, ਪਹਿਲਾ ਭਾਈ ਨਿਰੰਜਨ ਸਿੰਘ ਜੀ ਅਤੇ ਦੂਜਾ ਇਕਬਾਲ ਸਿੰਘ ਜੀ, ਅਵਤਾਰ ਸਿੰਘ ਜੀ ਰਾਗੀ ਜਥਿਆਂ ਨੇ ਕੀਤਾ ਹੈ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਮ ਘਰ ਆਵਾਹੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਦੂਜਾ ਸ਼ਬਦ ਮੇਰੀ ਪ੍ਰੀਤ, ਗੋਬਿੰਦ ਸਿਉ ਜਿਨ ਘਟ ਹੈ, ਮੈਂ ਤੋ ਮੋਲ ਮਹਿੰਗੇ ਲਈ ਜੀ ਅਸਟ ਹੈ, ਭਗਤ ਰਵਿਦਾਸ ਜੀ ਦੀ ਰਚਨਾ। ਪਹਿਲਾ ਸ਼ਬਦ ਤੁਮ ਘਰ ਆਵੋ ਮੇਰੇ ਮੀਤ,

उठ चले आ एक दिहाड़े धन गुरु अर्जन साहब इस शब्द देवे।

ਸਾਡਾ ਵੀ ਹੁਣ ਆਖਰੀ ਸਮਾਂ ਆ ਗਿਆ ਹੈ, ਜੋਤੀ ਜੋਤ ਸਮਾਣ ਦਾ ਸਮਾਂ। ਪਰ ਸਾਡੀ ਇੱਛਾ ਹੈ ਗੋਇੰਦਵਾਲ ਸਾਹਿਬ ਜਾ ਕੇ ਅਸੀਂ ਆਪਣਾ ਸਰੀਰ ਤਿਆਗੀਏ। ਇਹ ਸੁਣਦੇ ਸਾਰ ਸਾਰੀਆਂ ਸੰਗਤਾਂ ਵੈਰਾਗ ਚ ਆ ਗਈਆਂ ਕਿ ਪਿਆਰੇ ਗੁਰੂ, ਜੋਤੀ ਜੋਤ ਸਮਾ ਜਾਣਗੇ, ਅਸੀਂ ਕਿਸ ਤਰ੍ਹਾਂ ਜੀਵਾਂਗੇ। ਸਾਰੀ ਸੰਗਤ ਪਰਿਵਾਰ ਇਕੱਠੇ ਹੋ ਗਏ। ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤਾਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਗੋਇੰਦਵਾਲ ਸਾਹਿਬ ਪਹੁੰਚੇ। ਸ਼ਾਮ ਨੂੰ ਜਦੋਂ ਪਹੁੰਚੇ, ਹੁਕਮ ਕੀਤਾ ਜਾਓ ਭਾਈ ਇਸ਼ਨਾਨ ਕਰੋ, ਆਰਾਮ ਕਰੋ, ਅਸਾਂ ਸਵੇਰੇ ਸਰੀਰ ਤਿਆਗਣਾ। ਪਰ ਕਿਨੂੰ ਆਰਾਮ ਚੰਗਾ ਲੱਗਦਾ, ਕਿਨੂੰ ਨੀਂਦਰ ਆਉਂਦੀ। ਅੱਜ ਦੀ ਰਾਤ ਬੀਤ ਗਈ, ਅੰਮ੍ਰਿਤ ਵੇਲਾ ਹੋਇਆ, ਸਤਿਗੁਰਾਂ ਇਸ਼ਨਾਨ ਕੀਤਾ, ਆਪਣੇ ਆਸਣ ਤੇ ਬੈਠ ਗਏ ਨੇ, ਚਾਰ ਚੁਫੇਰੇ ਸੰਗਤ ਬੈਠੀ ਹੈ, ਹੱਥ ਜੋੜ ਕੇ, ਅੱਖਾਂ ਵਿਚ ਅਥਰੂ ਨੇ। ਗੁਰੂ ਰਾਮਦਾਸ ਜੀ ਦੇ ਸੁਪਤਨੀ ਮਾਤਾ ਪਾਨੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਵੀ ਨਾਲ ਲੈ ਚਲੋ, ਤੁਹਾਡੇ ਪਿੱਛੇ ਰਹਿ ਕੇ ਹੁਣ ਮੈਂ ਕੀ ਕਰਨਾ। ਗੁਰੂ ਰਾਮਦਾਸ ਜੀ ਕਹਿਣ ਲੱਗੇ, ਭਾਈ ਜੀਵਨ ਤੇ ਮੌਤ ਪਰਮੇਸ਼ਰ ਦੇ ਹੱਥ ਹੈ। ਜੀਵਨ ਉਹ ਦਿੰਦਾ, ਜੀਵਨ ਲੈਂਦਾ ਵੀ ਉਹ ਹੈ। ਇਸ ਸਰੀਰ ਨੂੰ ਗਵਾਉਣ ਦਾ ਕਿਸੇ ਨੂੰ ਕੋਈ ਹੁਕਮ ਨਹੀਂ, ਉਹਦਾ ਹੱਕ ਨਹੀਂ ਬਣਦਾ। ਸਮਾਂ ਸਾਡਾ ਆਇਆ, ਅਸਾਂ ਜੋਤੀ ਜੋਤ ਸਮਾਣਾ ਹੈ, ਪਰ ਤੁਸਾਂ ਹਾਲੇ ਬੜੇ ਕੰਮ ਕਰਨੇ ਨੇ। ਫਿਰ ਪਿਆਰ ਭਰੀ ਇੱਕ ਨਿਗਾਹ ਆਪਣੇ ਸੁਪੁੱਤਰ ਗੁਰੂ ਅਰਜਨ ਸਾਹਿਬ ਵੱਲ ਦੇਖਿਆ, ਇੱਕ ਨਿਗਾਹ ਸਾਰੀ ਸੰਗਤ ਵੱਲ ਦੇਖਿਆ, ਫਿਰ ਅੱਖਾਂ ਬੰਦ ਕਰ ਲਈਆਂ। ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਜਾਪਦਾ, ਹੁਣੇ ਅੱਖਾਂ ਖੁੱਲਣਗੀਆਂ, ਹੁਣੇ ਕੁਝ ਕਹਿਣਗੇ, ਹੁਣੇ ਬੁੱਲ ਹਿੱਲਣਗੇ, ਕੋਈ ਅੰਮ੍ਰਿਤ ਬਚਨ ਸੁਣਾਉਣਗੇ। ਪਰ ਸਮਾਂ ਉਹ ਆ ਗਿਆ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਧੰਨ ਗੁਰੂ ਰਾਮਦਾਸ, ਜੋਤੀ ਜੋਤ ਸਮਾ ਗਏ ਨੇ, ਪਰ ਉਪਦੇਸ਼ ਕਰ ਗਏ, ਕਿਸੇ ਨੇ ਰੋਣਾ ਨਹੀਂ, ਕਿਉਂਕਿ ਰੋਣ ਦਾ ਲਾਭ ਕੋਈ ਨਹੀਂ। ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਰੋਣਾ ਨਹੀਂ, ਪਰਮੇਸ਼ਰ ਦਾ ਕੀਰਤਨ ਕਰਨਾ ਹੈ, ਸਿਮਰਨ ਕਰਨਾ ਹੈ, ਤਾਂ ਕਿ ਸਿਮਰਨ ਸਦਕਾ ਵਿਛੜੀ ਰੂਹ ਨੂੰ ਪਰਮੇਸ਼ਰ ਅੱਲਾ ਦੇ ਚਰਨਾਂ ਵਿਚ ਜਗ੍ਹਾ ਮਿਲੇ। ਇਹ ਉਪਦੇਸ਼ ਕਰ ਗਏ ਨੇ, ਭਾਈ ਅਗਰ ਕੋਈ ਵਿਛੜ ਜਾਏ, ਦੁਨੀਆਂ ਨਾ ਤਿਆਗਣਾ, ਵਿਰਾਗ ਵਿਚ ਪੈ ਕੇ ਆਪਣਾ ਸਰੀਰ ਨਾ ਗਵਾ ਲੈਣਾ, ਦੁਨੀਆਂ ਵਿਚ ਰਹਿਣਾ, ਦੁਨੀਆਂ ਨੂੰ ਨਾਸ਼ਵਾਨ ਸਮਝਣਾ। ਦੁਨੀਆਂ ਦੇ ਕੰਮ ਵੀ ਸਾਰੇ ਕਰਨੇ ਨੇ, ਪਰ ਨਾਸ਼ਵਾਨ ਸਮਝ ਕੇ ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਨਾਲ ਠੱਗੀ ਨਹੀਂ ਕਰਨੀ, ਜੀਵਨ ਉੱਚਾ ਤੇ ਸੁੱਚਾ ਬਿਤਾਉਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਕਰਮ ਧਰਮ ਜੁਗਤ ਬਹੁ ਕਰਤਾ, ਕਰਨੇ ਹਾਰ ਨਾ ਜਾਣੇ, ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਛਾਣੇ, ਸੰਤ ਸੱਜਣ ਸੁਨੋ ਸਭ ਮੀਤਾ, ਝੂਠਾ ਏ ਪਸਾਰਾ, ਮੇਰੀ ਮੇਰੀ ਕਰ ਕਰ ਡੁੱਬੇ, ਖੱਪ ਖੱਪ ਮੋਏ ਗਵਾਰਾ। ਗੁਰਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ, ਨਿਸਤਾਰਾ ਇਕ ਨਾਮ ਨੇ ਨਿਸਤਾਰਾ ਕਰਨਾ। ਅੱਜ ਦਾ ਇਹ ਕੀਰਤਨ ਆਪਾਂ ਸੁਣ ਕੇ ਆਪਣੇ ਮਨਾਂ ਵਿਚ ਇਹ ਧਾਰੀਏ, ਇਕ ਦਿਨ ਮਰਨਾ ਹੈ, ਤਾਂ ਕਿ ਜੀਵਨ ਸਫਲਾ ਕਰਕੇ ਜਾਈਏ।

ਦੋਵੇ ਸਵਾਰੇ ਅਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਤਾਰਿਆ ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਵਾਲੀਅਨ ਜਾਂ ਕਾ ਵੱਡ ਪ੍ਰਤਾਪ ਦੋਖ ਹਮਾਰੇ ਬਖਸ਼ਿਅਨ ਆਪਣੀ ਕਲਤਾਰੀ ਮਨ ਬਾਂਛਤ ਫਲ ਦਿੱਤੇ ਨਾਨਕ ਬਲਿਹਾਰੀ।

ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਨ, ਜੋ ਆਪ ਜੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਜੁੜੇ ਹੋ। ਪ੍ਰਸਿੱਧ ਕਵੀ ਕਰਮ ਸਿੰਘ ਜੀ ਬਾਲਮ ਜੀ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝ ਤੇ ਪੈਮਾਨਾ ਹੈ, ਖੁਸ਼ ਰਹਤੇ ਕਤਲਗਾਮੇ ਕਹਤੇ ਜੇ ਮਖਾਨਾ ਹੈ, ਖੁਸ਼ ਹੋਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ, ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ। ਸ਼ਹੀਦਾਂ ਦੀ ਜਿਹੜੀ ਮੌਤ ਹੈ, ਜੋ ਸ਼ਹੀਦ ਹੈ ਉਹ ਕੌਮ ਵਾਸਤੇ ਕੁਰਬਾਨ ਹੁੰਦੇ ਹਨ। ਸ਼ਹਾਦਤ ਕੇ ਹਰ ਕਤਰਾ ਖੂਨ ਮੇਂ ਛੁਪਾ ਇਮਾ ਹੋਤਾ ਹੈ, ਜ਼ੁਲਮ ਜਿਸਮੇਂ ਡੂਬੇ ਹੋਏ ਸਲਾਬੇ ਤੂਫਾਨ ਹੋਤਾ ਹੈ, ਸ਼ਹੀਦੋਂ ਕੀ ਕਤਲਗਾਹ ਮੇਂ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦੇ ਖਾਕ ਪੇ ਕੁਰਬਾਨ ਹੋਤਾ ਹੈ। ਇੱਕ ਵਿਦਵਾਨ ਨੇ, ਬੜਾ ਪੰਜਾਬੀ ਦੇ ਸ਼ਾਇਰ ਨੇ, ਬੜਾ ਸੁੰਦਰ ਲਿਖਿਆ ਹੈ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ, ਮਸਤੀ ਲੱਥੀ ਨਾ ਅਜੇ ਮਸਤਾਨਿਆ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿਚ ਪੈ ਕੇ, ਤਿਉਂ ਤਿਉਂ ਚੜੇ ਪਰਵਾਨਿਆਂ ਰੰਗ ਤੈਨੂੰ। ਕਹਿੰਦੇ ਪਰਵਾਨਿਆਂ ਤੈਨੂੰ ਦੁੱਖਾਂ ਤੇ ਨਾਗਾਂ ਦਾ ਹੌਫ ਕੀ ਹੈ, ਤੇਰੇ ਕੋਲ ਹੈ ਨਾਮ ਦੀ ਕਣੀ ਸਿੱਖਾ, ਸ਼ਾਂਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਾਠ ਸੁਖਮਣੀ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਅੱਗ ਵੱਲ ਕੋਈ ਧਿਆਨ ਨਹੀਂ ਕੀਤਾ, ਅੱਗ ਬਲਦੀ ਹੈ ਬਲਦੀ ਰਹੇ ਕੋਈ ਗੱਲ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ, ਨਾਮ ਦੀ ਠੰਡਕ ਨਾਮ ਦੀ ਸ਼ੀਤਲਤਾ ਧੰਨ ਗੁਰੂ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਪ੍ਰਹਿਲਾਦ ਨੂੰ ਇਹ ਸਜ਼ਾ ਦਿੱਤੀ ਗਈ ਕਿ ਜੇ ਤੇਰਾ ਖੁਦਾ ਰੱਬ ਤੇਰਾ ਸੱਚਾ ਹੈ ਤਾਂ ਤੱਤੇ ਥੰਮ ਦੇ ਨਾਲ ਲੱਗ ਜਾ, ਅਤੇ ਪ੍ਰਹਿਲਾਦ ਨੇ ਦੇਖਿਆ ਜਦੋਂ ਬਹੁਤ ਤਪਦਾ ਥੰਮ ਹੈ, ਤਾਂ ਬੇਨਤੀ ਕੀਤੀ, ਅਰਜੋਈ ਕੀਤੀ ਕਿ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਜੀ, ਕਿਰਪਾ ਕਰੋ ਮੇਰੀ ਰੱਖਿਆ ਕਰੋ। ਅਤੇ ਪ੍ਰਹਿਲਾਦ ਨੇ ਦੇਖਦੇ ਦੇਖਦੇ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਭੂ ਪਰਮੇਸ਼ਵਰ ਤੱਤੇ ਥੰਮ 'ਤੇ ਆ ਗਿਆ, ਪ੍ਰਹਿਲਾਦ ਦੀ ਫਰਿਆਦ ਸੁਣ ਲਈ, ਪ੍ਰਹਿਲਾਦ ਦੀ ਬੇਨਤੀ ਸੁਣ ਲਈ ਅਕਾਲ ਪੁਰਖ ਪਰਮੇਸ਼ਵਰ ਨੇ। ਇਹ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ, ਜੇ ਇਬਰਾਹੀਮ ਪੈਗੰਬਰ ਨੂੰ ਨਮਰੂਦ ਬਾਦਸ਼ਾਹ ਨੇ ਆਖਿਆ ਕਿ ਜੇ ਤੇਰਾ ਰੱਬ ਖੁਦਾਵੰਦ ਸੱਚਾ ਹੈ ਤਾਂ ਤੂੰ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਥੱਲੇ ਵਿਛਾ ਦਿੱਤੇ ਧਰਤੀ ਦੇ, ਅਤੇ ਇਬਰਾਹੀਮ ਪੈਗੰਬਰ ਨੂੰ ਆਖਿਆ ਗਿਆ ਜੇ ਤੇਰਾ ਖੁਦਾ ਸੱਚਾ ਹੈ ਤਾਂ ਇਹਨਾਂ ਕੋਲਿਆਂ 'ਤੇ ਚੱਲ ਕੇ ਦਿਖਾ। ਇਬਰਾਹੀਮ ਪੈਗੰਬਰ ਨੇ ਅਰਦਾਸ ਕੀਤੀ, ਅਰਜੋਈ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਇਹ ਜਿਹੜੇ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਨੇ ਇਹ ਠੰਡੇ ਹੋ ਜਾਣ, ਫੁੱਲ ਬਣ ਜਾਣ, ਅਤੇ ਹੇ ਪ੍ਰਭੂ, ਹੇ ਪਰਮੇਸ਼ਰ ਜੀ, ਮੈਂ ਇਹਨਾਂ ਕੋਲਿਆਂ 'ਤੇ ਚੱਲਣਾ ਚਾਹੁੰਦਾ ਹਾਂ। ਐਸਾ ਹੀ ਹੋਇਆ, ਇਬਰਾਹੀਮ ਦੀ ਫਰਿਆਦ ਬੇਨਤੀ ਪਰਮੇਸ਼ਵਰ ਦੇ ਚਰਨਾਂ ਵਿੱਚ ਪੁੱਜ ਗਈ, ਉਹ ਜਿਹੜੇ ਅੰਗਿਆਰ ਵਾਂਗ ਭਖਦੇ ਕੋਲੇ ਜ਼ਮੀਨ 'ਤੇ ਵਿਛਾਏ ਸਨ ਉਹ ਠੰਡੇ ਫੁੱਲ ਬਣ ਗਏ, ਅਤੇ ਇਬਰਾਹੀਮ ਆਰਾਮ ਦੇ ਨਾਲ ਉਹਨਾਂ ਕੋਲਿਆਂ 'ਤੇ ਚੱਲ ਪਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਜਿਹੜੀ ਤਪਦੀ ਤਵੀ ਹੈ ਇਹ ਠੰਡੀ ਹੋ ਜਾਵੇ ਅਤੇ ਮੈਂ ਇਸ ਉੱਪਰ ਬੈਠਣਾ ਹੈ, ਇਹ ਜਿਹੜੀ ਅੱਗ ਥੱਲੇ ਬਲਦੀ ਹੈ ਨਾ ਬਲੇ, ਜਾਂ ਇਹਦਾ ਬਲਦੀ ਰਹੇ ਪਰ ਸੇਕ ਨਾ ਮੈਨੂੰ ਲੱਗੇ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਰੀਰ 'ਤੇ ਅਨੇਕਾਂ ਛਾਲੇ ਹੋ ਗਏ, ਜਲ ਗਿਆ ਸਰੀਰ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਦੇ ਰਹੇ, ਹਰ ਕਾ ਨਾਮ ਰਹਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਭਾਣਾ ਮੰਨਣ ਦਾ ਸਾਨੂੰ ਢੰਗ ਅਤੇ ਭਾਣਾ ਮੰਨਣ ਦੀ ਜਾਚ ਦੱਸੀ ਹੈ, ਤੇ ਆਓ ਇੱਕ ਸ਼ਬਦ ਇੱਕ ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਅਤੇ ਚੌਪੀ ਦਾ ਪਾਠ ਵੀ ਅਜੇ ਗਾਇਨ ਕਰਨਾ ਹੈ। ਆਓ ਬੜੇ ਪਿਆਰ ਇੱਕ ਰੀਤ ਬੜੇ ਪਿਆਰ ਨਾਲ ਸਰਵਣ ਕਰੋ।

ਮਾਨ ਲਿਖਿਆ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਭਵਰ ਜਿਉ ਸੁਖ ਸੰਪਟ ਵਿਚ ਰਹਿਣ ਵਿਹਾਰੀ ਸ਼ਬਦ ਸੁਰਤਲੇ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਗੁਰੂ ਅਰਜਨ ਵਿੱਟੋਂ ਕੁਰਬਾਣੀ ਤਾਂ ਬੜੇ ਪਿਆਰ ਨਾਲ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿੱਚ। ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ। ਆਓ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਮਾਂ ਵਾਂਝੀ ਨਾ ਰਵੇ। ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਓ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ